ਡਿਊਆਂ ਪਰ ਇਹ ਮੌਸਮ ਅੱਪੂ ਸੌਗੀ ਕਈ ਤਰ੍ਹਾਂ ਦੀ ਪ੍ਰਾਕ੍ਰਿਤਿਕ ਆਪਦਾ ਔਰ ਖਤਰੇ ਵੀ ਲਈ ਨੇ ਆਵਾਂ ਖਾਸ ਨਦੀ ਨਾਲੇ ਖੱਡਾਂ ਔਰ ਜਲਧਾਰਾ ਦੇ ਆਸੇ ਪਾਸੇ ਰਹਿਣ ਵਾਲੇ ਲੋਕਾਂ ਖਾਤਰ ਬਰਸਾਤੀ ਦਾ ਟਾਈਮ ਬਹੁਤ ਸਾਵਧਾਨੀ ਵਰਤਣ ਵਾਲਾ ਹੋਵਾਂ ਬਰਸਾਤੀ 'ਚ ਨਦੀਆਂ ਨਾਲੇ ਔਰ ਖੱਡਾਂ ਦਾ ਜਲਸਤਰ ਬਹੁਤ ਜ਼ਿਆਦਾ ਵਧੀਆ ਵਾਂ ਤਿਸ 'ਤੇ ਜੇ ਜਾਨੀ ਮਾਲੀ ਦਾ ਬੜਾ ਨੁਕਸਾਨ ਹੋ ਸਕਾਂ ਇਸ ਖਾਤਰ ਇਹ ਜ਼ਰੂਰੀ ਆ ਕਿ ਆਹਾਂ ਜੋ ਬਰਸਾਤੀ ਦੇ ਮੌਸਮਾਂ 'ਚ ਨਦੀ ਨਾਲਿਆਂ 'ਤੇ ਦੂਰ ਰਹਿਣਾ ਚਾਹੀਏ ਔਰ ਸੁਰੱਖਿਆ ਦੇ ਨਿਯਮਾਂ ਦਾ ਪਾਲਣ ਵੀ ਕਰਨਾ ਚਾਹੀਏ ਨਦੀ ਨਾਲੇ ਸਾਮਾਨਿਆ ਦਿਨਾਂ 'ਚ ਸ਼ਾਂਤ ਸੁੱਝੇ ਪਰ ਵਰਸ਼ਾ ਰਿਤੂ 'ਚ ਇਹਨਾਂ ਦਾ ਸਰੂਪ ਪੂਰੀ ਤਰ੍ਹਾਂ ਬਦਲੀ ਆਵਾਂ ਪਹਾੜੀ ਇਲਾਕਿਆਂ 'ਚ ਹੋਣ ਵਾਲੀ ਤੇਜ਼ ਵਰਖਾ ਦਾ ਪਾਣੀ ਕੁਛ ਹੀ ਟਾਈਮਾਂ 'ਚ ਨਦੀਆਂ ਔਰ ਨਾਲਿਆਂ 'ਚ ਪੁੱਜੀ ਆਵਾਂ ਔਰ ਇਸ 'ਤੇ ਜਲਸਤਰ ਤੇਜ਼ੀਆਂ ਨੇ ਵਧਣੇ ਲਗਾਂ ਕਨ ਤੇਜ਼ ਬਹੁ ਪੈਦਾ ਹੋਈ ਵਾਂ ਸ਼ਾਂਤ ਦਿਖਣੇ ਵਾਲਾ ਨਾਲਾ ਕੁਛ ਹੀ ਮਿੰਟਾਂ 'ਚ ਉਫਣ ਦੀ ਜਲਧਾਰਾ 'ਚ ਬਦਲੀ ਆਵਾਂ ਫਿਰ ਲੋਕਾਂ 'ਚੋਂ ਭਾਰੀ ਖਤਰੇ ਦਾ ਸਾਹਮਣਾ ਕਰਨਾ ਪਵਾਂ ਬਰਸਾਤੀ 'ਚ ਨਾਲਿਆਂ ਅੱਗੇ ਜਾਣਾ ਇਹਨਾਂ 'ਚ ਨਹਾਉਣਾ ਜਾਂ ਫੇਰੀ ਪਾਰ ਕਰਨੇ ਦੀ ਕੋਸ਼ਿਸ਼ ਕਰਨਾ ਬਹੁਤ ਹੀ ਖਤਰਨਾਕ ਹੋਵਾਂ ਕਈ ਵਾਰ ਲੋਕ ਆਪਣੇ ਸਾਹਸ ਦਾ ਪ੍ਰਦਰਸ਼ਨ ਕਰਨੇ ਜਾਂ ਟਾਈਮ ਬਚਾਉਣ ਖਾਤਰ ਤੇਜ਼ ਬਹਾਓ ਵਾਲੇ ਨਾਲਿਆਂ 'ਚੋਂ ਪਾਰ ਕਰਨੇ ਦੀ ਕੋਸ਼ਿਸ਼ ਕਰੇ ਪਰ ਪਾਣੀ ਦੀ ਰਫ਼ਤਾਰਾਂ ਦਾ ਅਨੁਮਾਨ ਲਗਾਉਣਾ ਕਠਿਨ ਹੋਵਾਂ ਥੋੜ੍ਹੀ ਜਿਹੀ ਲਾਪਰਵਾਹੀ ਦੁਰਘਟਨਾ ਦਾ ਕਾਰਨ ਬਣੀ ਹੋਈ ਹਰ ਸਾਲ ਜਗ੍ਹਾ ਜਗ੍ਹਾ ਕਈ ਲੋਕ ਬਾੜ ਔਰ ਤੇਜ਼ ਬਹਾਵਰੀ ਚਪੇਟਾਂ 'ਚ ਆਏ ਨੇ ਆਪਣੀ ਜਾਨ ਗਵਾਈ ਬੈਠਾ ਹੈ ਇਸ 'ਚ ਬੱਚੇ ਯੁਵਾ ਔਰ ਬਜ਼ੁਰਗ ਸਭ ਸ਼ਾਮਿਲ ਹੋਏ ਗਵਾਂ 'ਚ ਇਹ ਸਮੱਸਿਆ ਹੋਰ ਵੀ ਜ਼ਿਆਦਾ ਗੰਭੀਰ ਹੋਈ ਕਈ ਗਵਾਂ 'ਚ ਤਾਂ ਸੜਕਾਂ ਔਰ ਪੁਲ ਨਹੀਂ ਹੁੰਦੇ ਔਰ ਇਸ ਵਜ੍ਹਾ ਨੇ ਲੋਕਾਂ 'ਚੋਂ ਨਾਲੇ ਕਨੇ ਨਦੀਆਂ ਹੀ ਟੱਪਣੇ ਪਵਾਂ ਔਰ ਬਰਸਾਤੀ 'ਚ ਇਹ ਸਥਿਤੀ ਜ਼ਿਆਦਾ ਖਤਰਨਾਕ ਹੋਈ ਹੋਈ ਸਕੂਲਾਂ ਜਾਣ ਵਾਲੇ ਬੱਚੇ ਕਿਸਾਨ ਗ੍ਰਾਮੀਣ ਹਮੇਸ਼ਾ ਖਤਰੇ ਲੈਣ ਜੋ ਮਜ਼ਬੂਰ ਹੋਈ ਹੋਏ ਇਸ ਖਾਤਰ ਪ੍ਰਸ਼ਾਸਨ ਦੀ ਤਰਫਾਂ 'ਤੇ ਬਣਾਏ ਗਏ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਔਰ ਪਾਣੀ ਉਤਰਨੇ ਦਾ ਇੰਤਜ਼ਾਰ ਕਰਨਾ ਬੜੀ ਸਮਝਦਾਰੀ ਜੇ ਵਰਖਾ ਬਹੁਤ ਜ਼ਿਆਦਾ ਹੋਇਆ ਦੀ ਹੋ ਤਾਂ ਲੋਕਾਂ 'ਚੋਂ ਯਾਤਰਾ 'ਤੇ ਬਚਣਾ ਚਾਹੀਏ ਨਦੀ ਨਾਲਿਆਂ ਦੇ ਆਸੇ ਪਾਸੇ ਪਿਕਨਿਕ ਮਨਾਉਣੇ ਜਾਂ ਘੁੰਮਣੇ ਜਾਣ 'ਤੇ ਵੀ ਪਰਹੇਜ਼ ਕਰਨਾ ਚਾਹੀਏ ਗੱਡੀਆਂ ਚਲਾਉਣ ਵਾਲਿਆਂ 'ਚੋਂ ਵੀ ਸਾਵਧਾਨੀ ਵਰਤਣੀ ਚਾਹੀਏ ਕਿਉਂਕਿ ਪਾਣੀ ਨੇ ਭਰੀ ਰਹੀ ਸੜਕਾਂ ਔਰ ਪੁਲਾਂ ਪਰ ਗੱਡੀਆਂ ਫਿਸਲੀ ਸਕਈਆਂ ਜਾਂ ਫੇਰੀ ਬਈ ਵੀ ਸਕਈਆਂ ਜੇ ਸੜਕ 'ਚ ਵੀ ਪਾਣੀ ਦਾ ਬਹਾਓ ਜ਼ਿਆਦਾ ਹੋਏ ਤਾਂ ਸੜਕ ਵੀ ਪਾਰ ਨਹੀਂ ਕਰਨੀ ਪ੍ਰਸ਼ਾਸਨ ਔਰ ਸਰਕਾਰ ਵੀ ਬਰਸਾਤੀ ਦੇ ਮੌਸਮਾਂ 'ਚ ਲੋਕਾਂ ਦੀ ਸੁਰੱਖਿਆ ਖਾਤਰ ਕਈ ਕਦਮ ਚੱਕੇ ਖਤਰੇ ਵਾਲੇ ਇਲਾਕਿਆਂ 'ਚ ਚੇਤਾਵਨੀ ਬੋਰਡ ਲਗਾਏ ਜਾਵੇ ਮੌਸਮ ਮਹਿਕਮੇ ਦੁਆਰਾ ਅਲਰਟ ਜਾਰੀ ਕੀਤੇ ਜਾਵੇ ਔਰ ਲੋਕਾਂ 'ਚੋਂ ਸੁਰੱਖਿਅਤ ਸਥਾਨਾਂ 'ਚ ਰਹਿਣ ਦੀ ਸਲਾਹ ਦਿੱਤੀ ਜਾਵੇ ਰੇਡੀਓ ਟੈਲੀਵਿਜ਼ਨ ਔਰ ਮੋਬਾਈਲ ਸੰਦੇਸ਼ਾਂ ਦੇ ਮਾਧਿਅਮਾਂ 'ਤੇ ਵੀ ਜਾਣਕਾਰੀ ਦਿੱਤੀ ਜਾਵੇ ਲੋਕਾਂ ਦਾ ਆਪਣਾ ਫਰਜ਼ ਵੀ ਆ ਕਿ ਸਹਿ ਇਹਨਾਂ ਚੇਤਾਵਨੀਆਂ 'ਚੋਂ ਗੰਭੀਰਤਾ ਨੇ ਲੇਵੇ ਔਰ ਪ੍ਰਸ਼ਾਸਨਾਂ ਦੇ ਨਿਰਦੇਸ਼ਾਂ ਦਾ ਪਾਲਣ ਕਰੇ ਬਰਸਾਤੀ ਦੇ ਦਿਨਾਂ 'ਚ ਸਮੁਦਾਇਕ ਜਾਗਰੂਕਤਾ ਵੀ ਬੜੀ ਜ਼ਰੂਰੀ ਗਾਂ ਔਰ ਸ਼ਹਿਰਾਂ ਦੇ ਲੋਕਾਂ 'ਚੋਂ ਮਿਲੀ ਨੇ ਸੁਰੱਖਿਆ ਅਭਿਆਨ ਚਲਾਉਣੇ ਚਾਹੀਏ ਪੰਚਾਇਤਾਂ ਔਰ ਸਮਾਜਿਕ ਸੰਗਠਨਾਂ ਦੇ ਮਾਧਿਅਮਾਂ 'ਤੇ ਲੋਕਾਂ 'ਚੋਂ ਬਾੜ ਔਰ ਜਲ ਸੁਰੱਖਿਆ ਦੇ ਬਾਰੇ 'ਚ ਜਾਣਕਾਰੀ ਦਿੱਤੀ ਜਾਣੀ ਚਾਹੀਏ ਆਖਿਰ 'ਚ ਇਹ ਹੀ ਬੋਲੀ ਸਕਾਂ ਕਿ ਬਰਸਾਤੀ ਦਾ ਮੌਸਮ ਜਿਤਨਾ ਆਨੰਦਦਾਇਕ ਆ ਉਤਨਾ ਹੀ ਸਾਵਧਾਨੀਆਂ ਦੀ ਵੀ ਮੰਗ ਕਰਾਂ ਨਦੀ ਨਾਲਿਆਂ ਦਾ ਤੇਜ਼ ਬਹਾਉ ਕਦੇ ਵੀ ਦੁਰਘਟਨਾ ਦਾ ਕਾਰਨ ਬਣੀ ਸਕਾਂ ਇਸ ਖਾਤਰ ਅਸੀਂ ਜੋ ਚੌਕੰਨੇ ਰਹਿਣਾ ਚਾਹੀਏ ਉਹ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਚਾਹੀਏ ਥੋੜ੍ਹੀ ਜਿਹੀ ਸਾਵਧਾਨੀ ਆਹਰੇ ਜੀਵਨਾਂ 'ਚੋਂ ਸੁਰੱਖਿਅਤ ਰੱਖੀ ਸਕਾਈ ਆਹਾਂ ਜੋ ਆਪੋ ਜਾਗਰੂਕ ਆਉਂਦੇ ਹੋਏ ਦੂਜਿਆਂ 'ਚੋਂ ਵੀ ਜਾਗਰੂਕ ਕਰਨਾ ਚਾਹੀਏ ਇਹ ਹੀ ਸਮਝਦਾਰੀ ਔਰ ਜ਼ਿੰਮੇਦਾਰੀਆਂ ਦੀ ਪਹਿਚਾਣ ਹੈ ਅਸਲ 'ਚ ਬਰਸਾਤੀ ਦੇ ਮੌਸਮਾਂ 'ਚ ਨਦੀ ਨਾਲਿਆਂ ਔਰ ਖੱਡਾਂ 'ਤੇ ਦੂਰ ਰਹਿਣਾ ਹੀ ਸੁਰੱਖਿਆ ਦਾ ਸਭੀ 'ਤੇ ਅੱਛਾ ਉਪਾਅ ਆ ਤਾਂ ਜੀ ਇਹ ਗੱਲਬਾਤ ਤਾਂ ਹੀ ਕੀਤੀ ਵੀ ਬਰਸਾਤੀ ਜੀ ਅਸੀਂ ਨਦੀ ਨਾਲਿਆਂ 'ਤੇ ਜੀ ਅਸੀਂ ਦੂਰ ਰਹਿਣਾ ਚਾਹੀਏ ਔਰ ਕਈ ਬੱਚੇ ਤਾਂ ਕਿਆ ਕਰਾਂ ਕਿ ਕੁਛ ਗਰਮੀ ਵੀ ਹੋਈ
ਤਾਂ ਖੱਡਾਂ 'ਚ ਨਹਾਉਣ ਖਾਤਰ

ਨਿਕਲੀ ਆਵਾਂ ਹੈ ਤਾਂ ਇਹਨਾਂ ਸਭੀ ਗੱਲਾਂ 'ਤੇ ਜੇ ਅਸੀਂ ਬਚਣਾ ਚਾਹੀਏ ਔਰ ਆਪਣਾ ਪੂਰਾ ਧਿਆਨ ਰੱਖਣਾ ਚਾਹੀਏ। ਇਹ ਤਾਂ ਗੱਲ ਥੀ ਬਰਸਾਤੀ ਰਹੀ, ਆਉਣਾ ਹੈ ਸੁਣਾਉਣੀ ਕੁਛ ਨਵੀਂ ਤਾਜ਼ੀ ਖਬਰਸਾਰ। ਵਿਧਾਨ ਸਭਾ ਅਧਿਅਕਸ਼ ਕੁਲਦੀਪ ਸਿੰਘ ਪਠਾਣੀਆ ਹੋਰੀ ਬੋਲਿਆ ਕਿ ਮੇਲੇ ਉਤਸਵ ਔਰ ਤਿਉਹਾਰ ਆਹਰੀ ਲੋਕ ਸੰਸਕ੍ਰਿਤੀ ਔਰ ਪਰੰਪਰਾ ਦੇ ਖਾਸ ਅੰਗ ਹੈ। ਇਹੜੇ ਆਯੋਜਨ ਨਾ ਸਿਰਫ ਲੋਕਾਂ 'ਚੋਂ ਮਨੋਰੰਜਨ ਦੇ ਮੌਕੇ ਦੇਵਾਂ ਬਲਕਿ ਸਮਾਜਾਂ 'ਚ ਆਪਸੀ ਭਾਈਚਾਰੇ, ਸਦਭਾਵ, ਸਹਿਯੋਗ ਔਰ ਸੰਸਕ੍ਰਿਤ ਮੁੱਲਿਆਂ 'ਚੋਂ ਵੀ ਮਜ਼ਬੂਤ ਕਰਨ 'ਚ ਖਾਸ ਭੂਮਿਕਾ ਨਿਭਾਵਾਂ ਹੈ। ਕੁਲਦੀਪ ਸਿੰਘ ਅੱਜ ਵਟਿਆਤ ਵਿਧਾਨ ਸਭਾ ਖੇਤਰਾ ਦੀ ਸਿਉਂਤਾ ਪੰਚਾਇਤਾਂ 'ਚ ਛਿੰਝ ਮੇਲੇ ਦੇ ਮੌਕੇ ਪਰ ਬੋਲਿਆ ਦੇ ਥੇ। ਤਿੰਨੇ ਬੋਲਿਆ ਕਿ ਯੁਵਾ ਬੱਚਿਆਂ 'ਚੋਂ ਪ੍ਰੋਤਸਾਹਿਤ ਕਰਨ ਦੀ ਬਹੁਤ ਜ਼ਰੂਰਤ ਹੈ ਔਰ ਖੇਲਾਂ ਦੇ ਮਾਧਿਅਮਾਂ 'ਤੇ ਯੁਵਾਵਾਂ 'ਚੋਂ ਅਨੁਸ਼ਾਸਨ, ਆਤਮ ਵਿਸ਼ਵਾਸ ਔਰ ਸਵਸਥ ਪ੍ਰਤੀਸਪਰਧਾ ਦੀ ਪ੍ਰੇਰਣਾ ਮਿਲੀ। ਤਿੰਨੇ ਇਸ ਮੌਕੇ ਪਰ ਖੇਲੋ ਇੰਡੀਆ ਟ੍ਰਾਈਵਲ ਗੇਮਸ 2026 ਦੀ ਕੁਸ਼ਤੀ ਪ੍ਰਤੀਯੋਗਤਾ 'ਚ ਗ੍ਰਾਮ ਪੰਚਾਇਤ ਖਰਗਟ ਨਿਵਾਸੀ ਨਵੀਸ਼ ਕੁਮਾਰ ਜੋਸ ਸਵਰਨ ਪਦਕ ਜਿੱਤਣੇ ਪਰ 50,000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੇ ਨੇ ਸਨਮਾਨਿਤ ਕੀਤਾ। ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੇ ਸ਼ਿਕਸ਼ਕ ਪਾਤਰਤਾ ਪ੍ਰੀਖਿਆ ਟੈਟ ਜੂਨ 2026 ਖਾਤਰ ਪ੍ਰਵੇਸ਼ ਪੱਤਰ ਜਾਰੀ ਕਰਤ ਰਹੇ। 13 ਔਰ 14 ਜੂਨਾਂ 'ਚ ਹੋਣੇ ਵਾਲੀ ਇਸਾ ਪ੍ਰੀਖਿਆ 'ਚ ਪ੍ਰਦੇਸ਼ਾ ਵਰਾ ਦੇ 24,000 ਤੋਂ ਜ਼ਿਆਦਾ ਅਭਿਆਰਥੀ ਸ਼ਾਮਿਲ ਹੋਣੇ। ਬੋਰਡ ਦੇ ਅਧਿਅਕਸ਼ ਡਾਕਟਰ ਰਾਜੇਸ਼ ਸ਼ਰਮਾ ਔਰ ਦੱਸਿਆ ਕਿ TGT ਆਰਟਸ, TGT ਮੈਡੀਕਲ, JBT ਔਰ TGT ਸੰਸਕ੍ਰਿਤ ਵਿਸ਼ਿਆਂ ਦੀ ਪ੍ਰੀਖਿਆ ਨਿਰਧਾਰਿਤ ਕਾਰਿਕ੍ਰਮਾਂ ਦੇ ਅਨੁਸਾਰ 2 ਸਤਰਾਂ 'ਚ ਕੀਤੀ ਜਾਣੀਆਂ। ਤਿੰਨੇ ਬੋਲਿਆ ਕਿ ਪ੍ਰੀਖਿਆ ਜੋ ਲਈ ਨੇ ਬੋਰਡ ਦੇ ਸਾਰੀ ਤਿਆਰੀਆਂ ਪੂਰੀ ਕਰ ਲੈ ਰਹੀਆਂ ਔਰ ਅਭਿਆਰਥੀਆਂ ਜੋ ਟਾਈਮਾਂ 'ਤੇ ਪਹਿਲੇ ਪ੍ਰੀਖਿਆ ਕੇਂਦਰ ਪਹੁੰਚਣਾ ਪਾਉਣਾ। ਧਰਮਸ਼ਾਲਾ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਕੱਲ੍ਹ ਭਾਰਤ ਔਰ ਅਫਗਾਨਿਸਤਾਨ ਦੇ ਵਿੱਚ 3 ਦਿਵਸੀ ਮੈਚਾਂ ਦੀ ਸ਼੍ਰਿੰਖਲਾ ਦਾ ਪਹਿਲਾ 1 ਦਿਵਸੀ ਕ੍ਰਿਕਟ ਮੈਚ ਖੇਡਿਆ ਜਾਣਾ। ਦੋਨੋਂ ਟੀਮਾਂ ਧਰਮਸ਼ਾਲਾ ਪੁੱਜੀ ਗਈਆਂ। ਮੁਕਾਬਲੇ ਜੋ ਲਈ ਨੇ ਕ੍ਰਿਕਟ ਪ੍ਰੇਮੀਆਂ 'ਚ ਖਾਸਾ ਉਤਸ਼ਾਹ ਬਣੇ ਰਹਾ। ਕ੍ਰਿਕਟ ਪ੍ਰੇਮੀਆਂ ਜੋ ਉਮੀਦ ਹੈ ਕਿ ਧਰਮਸ਼ਾਲਾ ਦੇ ਮੈਦਾਨਾਂ ਪਰ ਦੋਨੋਂ ਟੀਮਾਂ ਦੇ ਵਿੱਚ ਰੋਮਾਂਚਕ ਮੁਕਾਬਲਾ ਦੇਖਣ ਜੋ ਮਿਲਣਾ। ਤਾਂ ਜੀ ਇਹ ਥੀਆਂ ਕੁਛ ਖਾਸ ਖਾਸ ਖਬਰਾਂ। ਹੁਣ ਸੁਣ ਲਓ ਇੱਕ ਹੋਰ ਲੋਕ ਗੀਤ।